0: श्रोताओं, अभी आप सुन रहे थे कार्यक्रम एक ही फिल्म से। आकाशवाणी दिल्ली का ये इंद्रप्रस्थ चैनल है मीडियम वेव 366.3 मीटर अर्थात 819 किलोहर्ट्ज पर, डीआरएम 810 किलोहर्ट्ज पर। 1:40 हुए हैं, आपसे सुनते हैं समाचार।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸਰਕਾਰ ਅੱਜ ਕਾਂਗਰਸ ਜਨਤਾ ਪਾਰਟੀ ਦੇ ਵਫਦ ਨਾਲ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਅਤੇ ਪੇਪਰ ਲੀਕ ਨੂੰ ਰੋਕਣ ਦੇ ਉਪਾਵਾਂ ਨਾਲ ਸੰਬੰਧਿਤ ਮੰਗਾਂ ਬਾਰੇ ਇੱਕ ਹੋਰ ਗੇੜ ਦੀ ਗੱਲਬਾਤ ਕਰੇਗੀ। ਲੱਦਾਖ ਵਿੱਚ 27ਵੇਂ ਕਰਗਿਲ ਵਿਜੇ ਦਿਵਸ ਦੇ ਸੰਬੰਧ ਵਿੱਚ 2 ਦਿਨਾਂ ਸਮਾਰੋਹ ਅੱਜ ਦਰਾਸ ਵਿੱਚ ਸ਼ੁਰੂ ਹੋ ਗਏ ਨੇ। ਆਸਾਮ ਵਿੱਚ ਹੜ੍ਹਾਂ ਸਬੰਧੀ ਸਥਿਤੀ ਗੰਭੀਰ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਹੜ੍ਹਾਂ ਦੀ ਹਾਲਤ ਸਬੰਧੀ ਜਾਇਜ਼ਾ ਲੈਣ ਲਈ ਆਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਹੈ। ਜੰਮੂ ਕਸ਼ਮੀਰ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਅਤੇ ਸ਼੍ਰੀ ਅਮਰਨਾਥ ਜੀ ਯਾਤਰਾ ਲਗਾਤਾਰ 6 ਦਿਨ ਮੁਲਤਵੀ ਰਹਿਣ ਤੋਂ ਬਾਅਦ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ ਅਤੇ ਭਾਰਤ ਅਤੇ ਜ਼ਿੰਬਾਬਵੇ ਵਿਚਕਾਰ 3 T20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਹਰਾਰੇ ਵਿੱਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਅੱਜ ਕਾਂਗਰਸ ਜਨਤਾ ਪਾਰਟੀ CJP ਦੇ ਵਫਦ ਨਾਲ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਅਤੇ ਪੇਪਰ ਲੀਕ ਨੂੰ ਰੋਕਣ ਦੇ ਉਪਾਵਾਂ ਨਾਲ ਸੰਬੰਧਿਤ ਮੰਗਾਂ ਬਾਰੇ ਇੱਕ ਹੋਰ ਗੇੜ ਦੀ ਗੱਲਬਾਤ ਕਰੇਗੀ। ਮੀਟਿੰਗ 3:30 ਦਿੱਲੀ ਦੀ ਕੰਸਟੀਟਿਊਸ਼ਨ ਕਲੱਬ ਵਿੱਚ ਹੋਣੀ ਤੈਅ ਹੈ। ਇਸ ਤੋਂ ਪਹਿਲਾਂ ਕੱਲ੍ਹ ਕੇਂਦਰੀ ਮੰਤਰੀ JP ਨੱਡਾ ਅਤੇ ਡਾਕਟਰ ਜਤਿੰਦਰ ਸਿੰਘ ਨੇ ਨਵੀਂ ਦਿੱਲੀ ਵਿੱਚ CJP ਦੇ ਵਫਦ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸ਼੍ਰੀ ਨੱਡਾ ਨੇ ਕਿਹਾ ਸੀ ਕਿ ਮੀਟਿੰਗ ਵਿੱਚ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਲਈ CJP ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ। ਸ਼੍ਰੀ ਨੱਡਾ ਨੇ ਕਿਹਾ ਕਿ CJP ਨੇ 3 ਮੁੱਖ ਮੰਗਾਂ ਰੱਖੀਆਂ ਨੇ ਅਤੇ ਪੇਪਰ ਲੀਕ ਨੂੰ ਰੋਕਣ ਲਈ ਕੁਝ ਸੁਧਾਰਾਂ ਦਾ ਸੁਝਾਅ ਵੀ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਪਰ ਲੀਕ ਮਾਮਲੇ ਵਿੱਚ ਸਖ਼ਤ ਕਾਨੂੰਨ ਲਿਆਉਣ ਬਾਰੇ ਆਪਣੇ ਵੀਡੀਓ ਸੰਦੇਸ਼ 'ਤੇ ਲੋਕਾਂ ਦੇ ਸੁਝਾਵਾਂ ਅਤੇ ਪ੍ਰਤੀਕਿਰਿਆਵਾਂ ਲਈ ਧੰਨਵਾਦ ਕੀਤਾ ਹੈ।
2: थैंक यू फ्रेंड्स, मेरे जो वीडियो पोस्ट किया था उसको जिस प्रकार से आपने रिस्पॉन्ड किया, सकारात्मक सुझाव दिए, थैंक्स टू एवरीबडी। ये आपका प्यार बना रहेगा, हमारा नाता और अधिक सक्रियता से जुड़ता रहेगा।
1: प्रधानमंत्री ने कहा कि पेपर लीक वर्गियां घटनावां नूं रोकण अते दोषियों विरुद्ध सख्त कार्रवाई करने लिए एक नवा बिल अगले हफ्ते संसद विच पेश किया जाएगा। बिल के खरड़े नूं केंद्रीय मंत्रिमंडल ने कल मंजूरी दे दित्ती है। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੇ ਇੰਸਟਾਗ੍ਰਾਮ ਵੀਡੀਓ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਵੀਡੀਓ ਨੂੰ 24 ਘੰਟਿਆਂ ਵਿੱਚ 30 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਗਿਆ, ਜਿਸ ਨਾਲ ਇਹ ਦੁਨੀਆ ਵਿੱਚ ਸਭ ਤੋਂ ਵੱਧ ਦੇਖਿਆ ਗਿਆ ਵੀਡੀਓ ਬਣ ਗਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇਤਾ ਨੇ ਮੰਗ ਕੀਤੀ ਹੈ ਕਿ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਤੋਂ ਹੋਏ ਹਮਲੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਚੀਫ ਆਫ ਡਿਫੈਂਸ ਸਟਾਫ ਜਨਰਲ NS ਰਾਜਾ ਸੁਬਰਮਨੀ ਨੇ ਕਿਹਾ ਕਿ ਨਵੀਂ ਦਿੱਲੀ ਦੇ ਜੰਤਰ ਮੰਤਰ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ 30,000 ਫੌਜੀ ਜਵਾਨਾਂ ਨੇ ਅਸਤੀਫਾ ਦੇ ਦਿੱਤਾ ਹੈ। ਪ੍ਰੈਸ ਇਨਫਰਮੇਸ਼ਨ PIB ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਵੀਡੀਓ ਫਰਜ਼ੀ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤਾ ਗਿਆ ਹੈ। ਯੂਨਿਟ ਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। PIB ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਲਈ ਸਿਰਫ ਭਰੋਸੇਯੋਗ ਤੇ ਅਧਿਕਾਰਤ ਸਰੋਤਾਂ ਤੇ ਹੀ ਭਰੋਸਾ ਕਰਨ। ਲੱਦਾਖ ਵਿੱਚ 27ਵੇਂ ਕਰਗਿਲ ਵਿਜੇ ਦਿਵਸ ਦੇ ਸੰਬੰਧ ਵਿੱਚ 2 ਦਿਨਾਂ ਸਮਾਰੋਹ ਅੱਜ ਦਰਾਸ ਤੇ ਲੌਂਗਚੇਨ ਵਿਊ ਪੁਆਇੰਟ ਵਿਖੇ ਇੱਕ ਯੁੱਧ ਯਾਦਗਾਰੀ ਸਮਾਰੋਹ ਨਾਲ ਸ਼ੁਰੂ ਹੋਇਆ। ਇਸ ਸਮਾਰੋਹ ਵਿੱਚ 1999 ਦੇ ਕਰਗਿਲ ਯੁੱਧ ਵਿੱਚ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਆਪਰੇਸ਼ਨ ਵਿਜੇ ਬਾਰੇ ਇੱਕ ਦਸਤਾਵੇਜ਼ੀ, ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ, ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਅਤੇ ਸਾਬਕਾ ਸੈਨਿਕਾਂ ਵੱਲੋਂ ਯਾਦਾਂ ਸਾਂਝੀਆਂ ਕਰਨਾ ਸ਼ਾਮਲ ਸੀ। ਸਮਾਗਮ ਵਿੱਚ ਸੀਨੀਅਰ ਫੌਜੀ ਅਧਿਕਾਰੀ, ਸਿਵਲ ਅਧਿਕਾਰੀ, ਸਾਬਕ ਸੈਨਿਕ, ਵੀਰ ਨਾਰੀਆਂ ਅਤੇ ਹੋਰ ਮਹਿਮਾਨ ਸ਼ਾਮਲ ਹੋਏ। ਰੱਖਿਆ ਮੰਤਰੀ ਰਾਜਨਾਥ ਸਿੰਘ ਕੱਲ੍ਹ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ 1,15,000 ਤੋਂ ਵੱਧ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਰਾਜ ਵਿੱਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 61 ਤੱਕ ਪਹੁੰਚ ਗਈ ਹੈ। ਉੱਪਰੀ ਅਸਾਮ ਵਿੱਚ ਦੀਖੋ, ਦਿਸਾਂਗ ਅਤੇ ਦਨਸਿਰੀ ਨਦੀਆਂ ਅਜੇ ਵੀ ਖਤਰੇ

ਨਿਸ਼ਾਨ ਤੋਂ ਉਪਰ ਵਗ ਰਹੀਆਂ ਨੇ। ਪ੍ਰਭਾਵਿਤ ਇਲਾਕਿਆਂ ਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵ ਸਰਮਾ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਸੂਬੇ ਦੀ ਹੜ੍ਹਾਂ ਦੀ ਹਾਲਤ ਸਬੰਧੀ ਜਾਇਜ਼ਾ ਲਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਰਮਾ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਨੁਕਸਾਨ ਦੇ ਪੱਧਰ, ਰਾਹਤ ਕਾਰਜਾਂ ਅਤੇ ਜ਼ਮੀਨੀ ਪੱਧਰ ਤੇ ਆ ਰਹੀਆਂ ਚੁਣੌਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਹਤ, ਮੁੜ ਵਸੇਬੇ ਅਤੇ ਮੁੜ ਨਿਰਮਾਣ ਦੇ ਚੱਲ ਰਹੇ ਕਾਰਜਾਂ ਵਿਚ ਸਹਾਇਤਾ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਸ੍ਰੀ ਸਰਮਾ ਨੇ ਇਹ ਵੀ ਕਿਹਾ ਕਿ ਆਸਾਮ ਦੇ ਲੋਕ ਇਸ ਮੁਸ਼ਕਲ ਸਮੇਂ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਰੋਸੇ ਅਤੇ ਸਮਰਥਨ ਲਈ ਉਨ੍ਹਾਂ ਦੇ ਬਹੁਤ ਧੰਨਵਾਦੀ ਨੇ। ਜੰਮੂ ਕਸ਼ਮੀਰ ਵਿਚ ਭਾਰੀ ਬਾਰਿਸ਼ ਕਾਰਨ ਲਗਾਤਾਰ 6 ਦਿਨ ਤੋਂ ਰੱਦ ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਅੱਜ ਮੁੜ ਸ਼ੁਰੂ ਹੋ ਗਈ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਅਧਿਕਾਰੀਆਂ ਵੱਲੋਂ ਮੌਸਮ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਹੋ ਗਈ। ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੌਰਾਨ ਸ਼ਰਾਈਨ ਬੋਰਡ ਅਤੇ ਸੁਰੱਖਿਆ ਏਜੰਸੀਆਂ ਦੇ ਨਿਰਦੇਸ਼ਾਂ ਅਤੇ ਸੁਰੱਖਿਆ ਸਲਾਹਾਂ ਦੀ ਪਾਲਣਾ ਕਰਨ ਅਤੇ ਮੌਸਮ ਦੀ ਤਾਜ਼ਾ ਜਾਣਕਾਰੀ ਬਾਰੇ ਜਾਣੂ ਰਹਿਣ। ਖਰਾਬ ਮੌਸਮ ਕਾਰਨ 6 ਦਿਨਾਂ ਤੱਕ ਮੁਲਤਵੀ ਰਹਿਣ ਤੋਂ ਬਾਅਦ ਸਲਾਨਾ ਸ੍ਰੀ ਅਮਰਨਾਥ ਯਾਤਰਾ ਵੀ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ। ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਅੰਸ਼ੁਲ ਗਰਗ ਨੇ ਆਕਾਸ਼ਵਾਣੀ ਨਿਊਜ਼ ਨੂੰ ਦੱਸਿਆ ਕਿ ਯਾਤਰਾ ਬਾਲਟਲ ਅਤੇ ਪਹਿਲਗਾਮ ਦੋਹਾਂ ਰੂਟਾਂ ਤੋਂ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਸੁਰੱਖਿਅਤ ਯਾਤਰਾ ਲਈ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ 6,269 ਸ਼ਰਧਾਲੂਆਂ ਦਾ ਇੱਕ ਨਵਾਂ ਜਥਾ ਰਵਾਨਾ ਹੋਇਆ ਹੈ। ਪੰਜਾਬ ਪੁਲਿਸ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪੰਜਾਬ ਦੇ ਇੱਕ ਫਰਾਰ ਗੈਂਗਸਟਰ ਨੂੰ ਵਾਪਸ ਭਾਰਤ ਲਿਆਉਣ ਵਿੱਚ ਸਫਲ ਰਹੀ ਹੈ। ਉਹ ਅੰਤਰਰਾਸ਼ਟਰੀ ਪੱਧਰ ਤੇ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਸੀ ਅਤੇ ਕਤਲ ਤੇ ਅਸਲਾ ਐਕਟ ਸਮੇਤ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਨੋਮਿਡ ਹੰਟ ਨਾਮਕ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਰਾਜ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਅਤੇ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟ੍ਰੈਡੀਸ਼ਨ ਸੈੱਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਨੇੜਲੇ ਤਾਲਮੇਲ ਨਾਲ ਪਿਛਲੇ 6 ਮਹੀਨਿਆਂ ਤੋਂ ਗੈਂਗਸਟਰ ਜੋਬਨਜੀਤ ਸਿੰਘ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਲਈ ਕਈ ਦੇਸ਼ਾਂ ਤੋਂ ਕਾਰਵਾਈਆਂ ਚਲਾ ਰਿਹਾ ਸੀ। ਪੰਜਾਬ ਵਿੱਚ ਦਰਜ ਹੋਰ ਮਾਮਲਿਆਂ ਤੋਂ ਇਲਾਵਾ ਉਹ ਕਤਲ ਦੇ 4 ਕੇਸਾਂ ਵਿੱਚ ਵੀ ਲੜੀਂਦਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸਾਬਕ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸ ਮੌਕੇ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਤੇ ਹੋਰ ਪਤਵੰਤਿਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰੀ ਸੋਮਨਾਥ ਚੈਟਰਜੀ ਨੂੰ 4 ਜੂਨ 2004 ਨੂੰ ਸਰਬਸੰਮਤੀ ਨਾਲ 14ਵੀਂ ਲੋਕ ਸਭਾ ਦਾ ਸਪੀਕਰ ਚੁਣਿਆ ਗਿਆ ਸੀ ਤੇ ਉਹ 31 ਮਈ 2009 ਤੱਕ ਇਸ ਅਹੁਦੇ ਤੇ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜੁਲਾਈ 2006 ਵਿੱਚ 24 ਘੰਟੇ ਚੱਲਣ ਵਾਲੇ ਸੰਸਦੀ ਚੈਨਲ ਲੋਕ ਸਭਾ ਟੈਲੀਵਿਜ਼ਨ ਦੀ ਸ਼ੁਰੂਆਤ ਹੋਈ ਸੀ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ 3 ਮੈਚਾਂ ਦੀ ਲੜੀ ਦਾ ਦੂਜਾ 2020 ਮੈਚ ਅੱਜ ਹਰਾਰੇ ਵਿੱਚ ਖੇਡਿਆ ਜਾਏਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 4:30 ਵਜੇ ਸ਼ੁਰੂ ਹੋਏਗਾ। ਭਾਰਤ ਨੇ ਪਹਿਲਾ ਮੈਚ 7 ਵਿਕਟਾਂ ਨਾਲ ਜਿੱਤ ਲਿਆ ਹੈ। ਭਾਰਤ ਦੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਤੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਅੱਜ ਕੈਨੇਡਾ ਦੇ ਓਨਟਾਰੀਓ ਵਿਚ ਖੇਡੇ ਗਏ ਸੈਮੀਫਾਈਨਲ ਵਿਚ ਮਿਸਰ ਦੀ ਬਾਬ ਸਮੀਰ ਨੂੰ 3-1 ਨਾਲ ਹਰਾਇਆ। ਫਾਈਨਲ ਵਿਚ ਅੱਜ ਅਨਾਹਤ ਦਾ ਮੁਕਾਬਲਾ ਮਿਸਰ ਦੀ ਰੁਕਾਇਆ ਸਲੇਮ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 10:30 ਵਜੇ ਸ਼ੁਰੂ ਹੋਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸਰਕਾਰ ਅੱਜ ਕਾਕਰੋਚ ਜਨਤਾ ਪਾਰਟੀ CJP ਦੇ ਵਫਦ ਨਾਲ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ ਅਤੇ ਪੇਪਰ ਲੀਕ ਨੂੰ ਰੋਕਣ ਦੇ ਉਪਾਵਾਂ ਨਾਲ ਸਬੰਧਤ ਮੰਗਾਂ ਬਾਰੇ ਇਕ ਹੋਰ ਗੇੜ ਦੀ ਗੱਲਬਾਤ ਕਰੇਗੀ। ਲੱਦਾਖ ਵਿਚ 27ਵੇਂ ਕਾਰਗਿਲ ਵਿਜੇ ਦਿਵਸ ਦੇ ਸਬੰਧ ਵਿਚ 2 ਦਿਨਾਂ ਸਮਾਰੋਹ ਅੱਜ ਦਰਾਸ ਵਿਚ ਸ਼ੁਰੂ ਹੋਏ। ਆਸਾਮ ਵਿਚ ਹੜ੍ਹਾਂ ਸਬੰਧੀ ਸਥਿਤੀ ਗੰਭੀਰ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿਚ ਹੜ੍ਹਾਂ ਦੀ ਹਾਲਤ ਸਬੰਧੀ ਜਾਇਜ਼ਾ ਲੈਣ ਲਈ ਆਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵ ਸਰਮਾ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਹੈ। ਜੰਮੂ ਕਸ਼ਮੀਰ ਵਿਚ ਸ੍ਰੀ ਮਾਤਾ ਵੈਸ਼ਨੋ ਦੇਵੀ ਅਤੇ ਸ੍ਰੀ ਅਮਰਨਾਥ ਜੀ ਯਾਤਰਾ ਲਗਾਤਾਰ 6 ਦਿਨ ਲਈ ਮੁਲਤਵੀ ਰਹਿਣ ਤੋਂ ਬਾਅਦ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ 3 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਹਰਾਰੇ ਵਿਚ ਖੇਡਿਆ ਜਾਏਗਾ। ਭਾਰਤ ਦੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਜਗ੍ਹਾ ਬਣਾ ਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

0: ਕੋ ਸਕੇ ਨੰਗ ਕੇ ਖਰਚਾ ਬੈਸਾ ਲਾਗ ਚੀ ਪੋ ਖਾਂਗ ਜ਼ਿਤ ਦਾਨ ਨੰਗ ਚਲਾ ਮੇ ਖਰਚਾ ਬੈਤ
1: ਬਿਲਕੁਲ
0: ਗਵਾਨ ਕੋ ਇਹ ਜੋ ਆਰਾਮ ਬੇ ਕੋਸ਼ਿਸ਼ ਬੈਸਿਨ ਗਬਲ ਓਮ ਜੀ ਮਿਲਾ ਸੇ ਕੋ ਖਰਚ ਮੇਤ ਪੈ
1: ਮੇਤ ਪੈ
0: ਮਸਵਾ ਜੋ ਚੋ ਕੋ ਨੰਗ ਇਹ ਮਤਲਬ ਨਸੀਹਤ ਨਾ ਯਾ ਜੋ ਪੈਗੰਬ ਯੋ ਇਨ ਕੀ ਸਕਤ ਚੋ ਮਸੋ ਨਿਆਨ ਨ ਲੈਨ
1: ਬਿਲਕੁਲ
0: ਨਿਆਨ ਨ ਲੈਨ ਲੈਨ ਮਤਲਬ ਬੋ ਦੋ ਇਨ ਕੀ ਇਹ ਲਾ ਨਮਾ ਸੋਂਸ ਜਾ ਇਹ ਲਾ ਲੈਨ ਦਰ ਬਨਾ ਅਵਲ ਸੋਂਸ ਦੇ ਮਸਵਾ ਜੋ 200 ਮਸੋਂ ਸਰਾ ਬਰਾਬਰ ਹੋ ਮਸ ਸਰਾ ਦੋ ਇਨ ਚਿਕ ਲਾ ਮਜਬੂਰੀ ਹੋ ਮਿਨ ਸਕਤ ਬੋ ਰੋ ਬੋ ਮਿਨ ਨਾਨ ਮੀ ਮੈਂ
1: ਦੋ ਖਾਂਸ ਪੇਰੇ
0: ਅਮੂਮਨ ਖਾਈ ਲੈ ਮਿਰਾਜ ਮੈਂ ਮਿਸਾਲ ਕੇ ਤੌਰ ਮਿਰਾਜ ਮੈਂ ਮਿਰਾਜ ਮੈਂ ਪਨ ਜਾਨ ਜਾਨ ਗੋ ਗਵਾਨ ਖੋਰ ਸਮੇਤ ਇਨ ਲੈ ਮਾਜੀ ਜੀ ਬੁੱਚੋ ਸੇ ਐਸ ਬਿਲ ਹਾਂ ਦੇ ਜਾਦੀ ਮੀ ਖਤ ਸੋਨ ਲੈਨ
1: ਲੈਨ
0: ਚਾ ਕੋ ਚੋ ਮਿਨਿੰਗ ਗਾਦਰ ਗਸੀ
1: ਚੋ ਜਾਨ ਮੈਂ ਨੁਕਸਾਨ ਮੈਂ
0: ਕੋਈ ਨੁਕਸਾਨ ਮੈਂ
1: ਕੋਲ ਸਕੇ
0: ਓ ਕੋਲ ਸਕੇ ਮਿਰਾਜ ਮੈਂ ਸਕਨ ਮੈਂ ਦਗਨ ਮੈਂ ਗਬਨ ਸਕਨ ਮੈਂ ਗਵਾਨ ਖੋਰ ਸੋ ਮਿਨ ਦੇ ਜਾਦੀ ਮੀ ਤੋਬ ਨਾ ਲੈਨ ਤਾ ਦੋਖਾ ਤਾਂ ਸੇ ਮਲੈਨ ਅਮੂ ਮੰਦ ਸੇ ਦੋਖਾ ਤਾਂ ਸੇ ਲੈਨ
1: ਬਿਲਕੁਲ
0: ਦੋ ਛਾੜ ਦੇ ਸੇ ਜੇ ਓ ਕਿਰੀ ਜੀ ਬੰਗਾਲ ਤੋਂ ਨਾ ਖਿਆਲ ਏ ਮਿਨ ਨਾ ਖਿਆਲ 2 ਮਿੰਟ ਮਸਾਂ ਜੂ ਏ ਮੀ ਦੋਖਾ ਤਾਂ ਸੇ ਲੈਨ ਦੋ ਗੋ ਸੇ ਨਾ ਦੋਖਾ ਤਾਂ ਮੁਹਰਮ ਮਸਾਂ ਜੂ ਦੇਖਨ ਏ ਮੀ ਤਾਮੇ ਸਿਦਾ ਸਾਦੇ ਯੋਦਨਾ ਦੋ ਕਰਨ ਲੈ ਮੁਸਰਾ ਸਰ ਹਾਲਾ ਮੈਂ ਮਸਾਂ ਜੂ ਦੋ ਜ਼ੋਰ ਦੋਖੀ ਕੇ ਮਲੈਨ ਇਆ ਲੈ ਮੈਂ ਸਕਤ ਚੋ ਮਸੂ ਨਿਆਨ ਨ ਲੈਨ ਸਪਰਾ ਦੇ ਮੰਗਿਆ ਨਾ ਨਾ ਰੰਗ ਯੋਦ ਵੀ ਸਕਤ ਬਨ ਕਮ ਸਮ ਜੋਗੇ ਜੋ ਅਮੂ ਮਨ ਨਾ ਤਾਲ ਸੋਜ ਜੀ ਮੇਰਾ ਸਕਤ ਨਾਤੀ ਮੈਂ ਸਕਤ ਨਾਤੀ ਮੈਂ ਨਾਤੀ ਰੇ ਸਿਰਫ ਆਪੋ ਮੇਸ ਪੋ ਜਾ ਪੀ ਅਮਾਨਤ ਜੀ
1: ਬਿਲਕੁਲ
0: ਜੇ ਅਮਾਨਤ ਬੋ ਸੀ ਕਾ ਲਾਖ ਚਿਕ ਨਸਤੋਂ ਮਿਸ਼ੂ ਸਬਜੀ ਪੈਗੰਬਰ ਪੋ ਪੈਗੰਬਰੀ ਸੀ ਅਮਾਨਤ ਦਿਨ ਬਾ ਮਸੋਂ ਜੋ ਇਹ ਪੈਗੰਬਰ ਬੋ ਗਲ ਬਨ ਇਹ ਪੈਗੰਬਰ ਬੋ ਦੇਖਨ ਇਹ ਪੈਗੰਬਰ ਬੋ ਸਿਰ ਇਮਾਮਤ ਪੋ ਇਮਾਮ ਚੰਗਸ ਪੋ ਸੀ ਬਸੇ ਇਹ ਇਮਾਮ ਬੋ ਗਲ ਬਨ ਇਹ ਇਮਾਮ ਪੋ ਗੁਰ ਬਨ ਇਹ ਇਮਾਮ ਪੋ ਮਸੋਂ ਵਾਨ ਦਸਤੂਰਾਤ ਨੇ ਗਾ ਚੀ ਚੀ ਸਿਰ ਵਾਨ ਦੀ ਸਕਤ ਪੋ ਸੀ ਹਜ਼ਰਤ ਆਦਮ ਇਕਨ ਸਿਰ ਲੋਂ ਖਨਿਨ ਵਾਨ ਜੁ ਚੋਂ ਮੇ ਹਕ ਮੇਤ ਜੁ ਚੋਂ ਨਾ ਰਨਾ ਰੰਗ ਬੂ ਬੋ ਮੇਸ਼ ਕਾਂ ਨਾ ਸਤਾਰੇ ਤਾਂ ਸੀ ਰੰਗ ਮਿਰਾਜ ਲਾ ਨੁਕਸਾਨ ਕਿਉਂ ਸੀ ਦੇ ਅਤਾ ਅਤਮਨ ਚਾਜ਼ ਬਨ ਸੋ ਜੇ ਮਿਰਾਜ ਗਾ ਅਗਰ ਖਰਸ਼ ਮੇ ਨਾ ਰਨਾ ਵਾਨ ਗਾ ਕਿਸ ਮਿਸੇ ਕਿਸ ਚੋਂ ਮਿਸੋਂ ਚਾ ਲੈਂ ਚਾ ਯਾ ਦੋ ਨਾ ਨਿਆਨ ਫਜ਼ੇ ਯਾ ਪੈਗਾਮ ਚਿਕ ਨਿਆਨ ਫਜ਼ੇ ਸਖਤ ਕੇ ਨਾ ਸਖਤ ਜ਼ਾਨ ਸਖਤ ਕੇ ਫਿਊਸ ਦੇ ਕੋਸ਼ਿਸ਼ ਬੱਚਾ ਸਖਤ ਤੋਂ ਸਖਤ ਤੋਂ ਅਸ਼ੀ ਘਟ ਮਸੋਂ ਜੂ ਰੰਗ ਸਖਤ ਤੋਂ ਰੰਗ ਅਸ਼ੀ ਘਟ ਅੱਛਾ ਰੰਗ ਲਾ ਉਹ ਪੇਨੇ ਨਾ ਨਾ ਪੇਨੇ ਸੀ ਲੂਸ ਗਵਾਨ ਸਖਤ ਕੇ ਨਾ ਜ਼ਾਨ ਚ ਉਹ ਨਾ ਜੇ ਅਮੂਮਨ ਯਾਂ ਸਪਰ ਜੀ ਗਿਆ ਲਾ ਸਪਰ ਸਪਰ ਦੁਖ ਜੀ ਖਾਲੋਂ ਯਾਂ ਲਈ ਤੋ ਕੋਂ ਦੇਨੋ ਕਿ ਅਮੂਮਨ ਦੋ ਸੇ ਯੁਕ ਪੋ ਤਾਪ ਸੇ ਨਾ ਸੁਮਨ ਪਰ ਨੇ ਬੋਜ਼ਰ ਨਾ ਸਬਾਲਾਂ ਨਾ ਜ਼ਾਤਾਂ ਨਾ ਅਫਸੂਸ ਇਨ ਦੇ ਸਖਤ ਪੇ ਕਨੇ ਫੇਦਾ ਲੈ ਨਾ ਮੈਂ ਫੇਦਾ ਤੰਗ ਦੁਖ ਸੇ ਸਖਤ ਪੋਸ ਸਖਤ ਬੋ ਯਾਂ ਜੇ ਸਾਰ ਨਾ ਸਿਖੇ ਨਾ ਚੋ ਸੋਂ ਜ਼ اما یان د زګت په کنا چې تاسو چې تاسو چې تاسو تاسو نه پاسه اپون تاسو لا بلو تعالی دوز دوز نه یری فداین او اری بنه لوس پنه یری فداین ګم هر طرف نه لوس پنه فدا اما چې بیت د سن ان شو مو مو یا چوک په شو بیماری کارګل کو سر جو چا اوس د کارګل مطلب کارګل په بیماری اوس زمين هه غلط محسوس پراو ک دو اوس کی ریل دان سے کارګل اوس ګما اچھا زګت یوت کان مت کان نوګری یوت کان مت کان ګما یو د زګت کون چون ਸਿਟੀ ਕੌਂਸ ਮਸਾ ਮਾਇਆ ਲਾ
1: ਅੱਛਾ
0: ਅੱਛਾ ਸਭ ਚੋ ਬਿਮਾਰੀ ਤੋ
1: ਬਿਲਕੁਲ ਬਿਲਕੁਲ
0: ਤਾਂ ਸਿਟੀ ਕੌਂਸ ਨਾ ਜੀਵਤ ਓ ਸਿਟੀ ਕੌਂਸ ਨਾ ਅਰੇ ਜ਼ਕਾਤ ਕੋਨ ਤਬਗਵਤ ਅਮਾ ਸੁਏ ਤਾਂ ਸੋ ਦੇਗਨ ਸੁਨ ਬੋ ਵਾਚਿਕ ਸੋਂਸ ਜ਼ੋਰ ਨਾ ਜ਼ਬਲਾਂ ਬੋਲਦਾ ਸੀ ਅਜਿਕਲ ਸੋਂਸ ਤਾਸ ਨਾ ਹੋਂ ਮਤਲਬ ਆਰਾਮ ਬੇ ਕੋਸ਼ਿਸ਼ ਜਾ ਆਰਾਮ ਕਹਤਾ ਨਾ ਆਰਾਮ ਇਨ ਚਾ ਜਬਨ ਆਰਾਮ ਬੋ ਖਾਂ ਯਾ ਬੀ ਬਸ ਆਰਾਮ ਬੋ ਯਾਨ ਲੋਨ ਤੇ ਯਾ ਮੀਰਾ ਲੋਨ ਗਾ ਅਤ ਅਮੇ ਜੀ ਕਾ ਫਰਜ਼ ਇਨ ਕਿ ਮੀਰਾਸ ਕੁਨ ਸਕੇਸ ਫਿਰ ਗਾਗੋਲਾ ਮਸੋਂ ਜੋ ਯਾ ਸੋ ਸੇ ਕਾ ਜਿਤ وزن اون پھر گیا گولنا دو برداشت بیسے جب میراث کن سکھ پا دے سکت پو آباد جگ سے دے سکت پو اچھی بیسے جگ سے اپوس یا اتر تانس اتاس یہاں تانس یانگ یری میراث لا ترقی کا سکت پو تھون چکا مسان جو تو چوم جو او جا کون لا اچھی جگ سکا چیز
1: گوانا اسنی سار یا اجو تھے موزر یا رسپتی دے یا سیاری فن کھے چند تم کن گتشنا بھی فن کن لتون چکس گوانا لیگن اجو تھے موزر دیا گوانا پروگرام اتحاسے کا یتالا قاصد فرچوگیت یتان سے شنا بشک
2: بسم اللہ الرحمن الرحیم اشپا سلفی نبی سما بو فاطمہ